0: reduce our fossil fuel dependency, and we can also improve our air quality by, you know, reducing the burning of this agriculture residue.
1: Known as the food basket of India, the Indian state of Punjab is beset with the problem of stubble burning. Stubbles, or the short leftover stalks of crop plants, such as wheat, rice or corn, remain rooted in the ground after the main grain or harvest is collected. Amongst many farmers, burning them is considered an efficient method to clear their fields for the winter sowing season. Stubble burning is a major contributor to poor air quality across northern India. One study estimates crop residue burning caused 44,000 to 98,000 premature deaths annually in India between 2003 and 2019. What is burned as agricultural waste in Punjab province can also be used as a source of energy. In the city of Sangrur, Pankaj Jain oversees how paddy straw is converted into compressed biogas, or CBG, on an industrial scale.
2: Our core focus is paddy straw. And why paddy straw? Because as of now, paddy straw has no solution. Farmers have no solution. In case we won't take it, then they have to burn it or maybe in situ it. So that's why, to avoid stubble burning, our main focus is the paddy straw. But yes, we can use other agriculture residues also, like the wheat straw, we can use the maize straw, we can use the sugarcane straw. The raw biogas which is coming comes into these units. These are the gas purification units. So these are the two columns in these units. First process is the absorption of CO2, and raw biogas becomes purified. And then there is a further removal of H2S and moisture in this gas purification unit, and the pure biogas or the CBG comes from through this pipeline. After this pipeline, it goes into those compressors where we compress the gas to 250 bars.
1: The Verbio facility is Asia's largest compressed biogas plant. It has reduced 150,000 tons of carbon dioxide emissions by preventing stubble burning across tens of thousands of acres. Inspired by this success, more such plants have been planned across the state.
3: We have kind of set up a blueprint wherein the same concept is ready to be replicated in other parts of Punjab and overall country as well. We generate close to 500 to 600 million tons of agri residue every year. Now, the volume of the residue which is getting burnt is to the tune of anything close to about 100 million tons per year. Now, the 100 million tons can translate into about 10 million tons of bio-CNG. What it means is that with this as a resource, we can meet almost more than 50% of our import demand for CNG. So that is the role bio-CNG could play in the overall energy mix.
1: Farmers like 44-year-old Gurdeep Singh are benefiting from these solutions.
4: Burning the time, ਵਾਤਾਵਰਨ ਸਾਰਾ ਖਰਾਬ ਹੋ ਜਾਂਦਾ ਹੈ ਜਿਹੜੇ ਕਿਸੇ ਬਜ਼ੁਰਗਾਂ ਨੂੰ ਕੋਈ ਸਾਹ ਦੀ ਪ੍ਰੋਬਲਮ ਹੈ ਕੋਈ ਹੋਰ ਹੈ ਉਹ ਉਹਨਾਂ ਨੂੰ ਬੜੀ ਸਮੱਸਿਆ ਆਉਂਦੀ ਹੈ ਸਰੀਰ ਉਹਨਾਂ ਦਾ ਬਹੁਤ ਤੰਗ ਹੁੰਦਾ ਹੈ ਲੇਕਿਨ ਜਬ ਕਾ ਹਮਾਰੇ ਜਹਾਂ ਵੈਰਬੀਓ ਕਾ ਪਲਾਂਟ ਲਗਾਇਆ ਤੋ ਪਹਿਲੇ ਵੋ ਉਨਕੇ ਆਪਣੇ ਬੇਲਰ ਥੇ ਉਸਸੇ ਹਮਾਰਾ ਪਰਾਲੀ ਉਠਾ ਕੇ ਲੈ ਜਾਂਦੇ ਥੇ ਬਿਲਕੁਲ ਫ੍ਰੀ ਮੇਂ ਲੇਕਿਨ ਉਸਕੇ ਬਾਅਦ ਹੌਲੇ ਹੌਲੇ ਹਮਨੇ ਆਪਣੇ ਬੇਲਰ ਖਰੀਦ ਲੀਏ ਅਭੀ ਹਮ ਉਸਕੋ ਆਪਣੇ ਔਰ ਆਪਣੇ ਗਾਓ ਕੇ ਕਿਸਾਨੋ ਕੀ ਪਰਾਲੀ ਕੋ ਵਹਾਂ ਉਨਕੋ ਸਪਲਾਈ ਕਰਤੇ ਹੈ ਜਿਸਸੇ ਕਿਸਾਨ ਕਾ ਖਰਚਾ ਕਮ ਹੋਤਾ ਹੈ ਜ਼ਮੀਨ ਜਲਦੀ ਰੈਡੀ ਹੋ ਜਾਂਦੀ ਹੈ
1: ਆਫਟਰ ਦ ਬਾਇਓਗੈਸ ਇਜ਼ ਪ੍ਰੋਡਿਊਸਡ The Verbio plant returns the stubble slurry to farmers as fertilizer.
4: ਕਿਸਾਨਾਂ ਨੂੰ ਉਪਲਬਧ ਕਰਾਉਂਦਾ ਜਿਸ ਦੇ ਨਾਲ ਕਿਸਾਨਾਂ ਦੀ ਉਹ ਦਿੱਤੀ ਹੋਈ ਪਰਾਲੀ ਦੀ ਖਾਦ ਦੁਬਾਰਾ ਫਿਰ ਇੱਕ ਸਹੀ ਪੋਜੀਸ਼ਨ 'ਚ ਹੋ ਕੇ ਮਤਲਬ ਗਲਕੇ ਇੱਕ ਖੇਤਾਂ 'ਚ ਦੁਬਾਰਾ ਪੈ ਜਾਂਦੀ ਹੈ ਜਿਹਨੂੰ ਕਿ ਮਤਲਬ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਆਪਾਂ ਨੂੰ ਉਹਦੇ ਵਿੱਚ ਮਿਲਾਉਣ ਲਈ ਜਿਹਦੇ ਨਾਲ ਜ਼ਮੀਨ ਦਾ ਔਰਗੈਨਿਕ ਮੈਟਰ ਅੱਛਾ ਹੁੰਦਾ ਹੁਣ ਪਿੱਛੇ ਜਿਹਾ ਇਰਾਨ ਅਤੇ ਇਹਨਾਂ ਦੀ ਜੰਗ ਲੱਗੀ ਉਹਦੇ ਨਾਲ ਕਿੰਨਾ ਫਰਕ ਪਿਆ ਸਾਰਾ ਉਸ ਲੰਘਿਆ

0: ਅਸੀਂ ਨਹੀਂ ਮਿਲਦੀ ਹੈਗੀ ਕਿਤੇ, ਕਿਉਂਕਿ ਡੀਜ਼ਲ ਤੇਲ ਸਾਰਾ ਅਸੀਂ ਬਾਹਰ ਨਿਰਭਰਾਂ, ਉੱਥੋਂ ਅਸੀਂ ਖਰੀਦਦੇ ਹਾਂ ਹੈ ਨਾ, ਉਹ ਉੱਥੇ ਦੇ ਡਾਲਰ ਦੇ ਮੁਕਾਬਲੇ ਸਾਨੂੰ ਉਹਦਾ ਰੇਟ ਮਿਲਦਾ। ਅਗਰ ਜੇ ਜ਼ਿਆਦਾ ਪਲਾਂਟ ਔਰ ਬਣੇਗੇ, ਭਾਰਤ ਹੈ ਜਿਹੜਾ ਆਪਣੇ ਆਪ ਊਰਜਾ 'ਚ ਆਤਮ ਨਿਰਭਰ ਹੋ ਸਕਦਾ।
1: As Punjab marches on with biogas, a Bengaluru kitchen has found alternatives to gas shortages.